0: Mirchi, only on Mirchi. We'll be right back after these messages. It's hot.
1: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ।

0: Mirchi, only on Mirchi. We'll be right back after these messages. It's hot.
1: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ।
2: You better watch her shine.

0: Ritchie, only on Mirchi. We'll be right back after these messages. It's hot.
1: ਘਰ ਦੇ ਕੰਮ ਨਾ ਰੁਕਣਗੇ ਉਹ ਜਮ ਵਿੱਚ ਫੱਟੇ ਚੱਕਾਂਗੇ।

0: Ritchie, only on Ritchie. We'll be right back after these messages. It's hot.
1: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ
2: You better watch her shine.